ਖੇਜੀ ਔ ਸੰਗੀ ਜਿਦਾ ਸਫਤਰਾ ਪ੍ਰੋਗਰਾਮ ਤਾਂ ਸੁਲ ਸੁ ਗਰੋੜੀਨ ਪ੍ਰੋਗਰਾਮ ਕੀ ਸਮੁਖ ਸਰਮ ਰੰਸ ਤਮਲ ਗਰਤੀਆ ਦੇ ਚਾਹ ਹਾਸਿਲ ਵੀ ਇਸ ਜਨਾ ਕਾਸਮੈਟਿਕ ਪਾਕਿਸਤਾਨ ਸਮੁਖ ਸਰਮ ਗਰਤੀਆ ਹਾਸਿਲ ਵੀ ਅਲੀ ਬਸ ਇਸ ਨੂੰ ਜ਼ਰਨਾ ਇਸ ਨਾ ਆਈ ਜ਼ੈਡ ਐਨ

ਅੱਛਾ ਸੁਣਗਾ ਪ੍ਰੋਗਰਾਮ ਚ ਮੈਂ ਲੈਂਕ ਸੀ ਪੋਖਰਕ ਬਾਂਧੇ ਸੀ ਦੇਖੇ ਰੱਖਾ ਸੁਮਰਾ ਜੀ ਵੀ ਸ਼ੁਰੂ ਨਾ ਦਿੱਚੇ ਅਯਾ ਦੀ ਮਿਸ਼ਕਾਨ ਦੀ ਦੀ ਯਾ ਦੀ ਮੋ ਬਜਗਾਨੀ ਦੀ ਯਾ ਦੀ ਮੋ ਮਸ਼ੀਰਾਨੀ ਦੀ ਯਾ ਸੁਮਗਾ ਮੇਨ ਦੀ ਯਾ ਸੁਮਗਾ ਰੁਬਿਆਨ ਦੀ ਦਵ ਹੋੜੀ ਰੜੇ ਮਨ ਨਾ ਕੋ ਮਚ ਚਾਹ ਪੈ ਨਿਜ਼ਾਰ ਇਸ ਵਿੱਚ ਦੇ ਰੱਖੀ ਫਟਕ ਸੇ ਬ ਚਾਹ ਪ੍ਰੋਗਰਾਮ ਤੇ ਨਿਜ਼ਾਰ ਵਿੱਚ ਪ੍ਰੋਗਰਾਮ ਕੇ ਦੇ ਗੈਸ ਰੂਰ ਵਿੱਚ ਔਰ ਦਦੀ ਨੇ ਲਵਾਸੀ ਕਦ ਦਿਲ ਕੀ ਦੀ ਕਦ ਬਨੂ ਦੀ ਕਦ ਸ਼ੁਮਾਲੀ ਵਜ਼ੀਰਿਸਤਾਨ ਦੀ ਕਦ ਜਨੂਬੀ ਵਜ਼ੀਰਿਸਤਾਨ ਸੁਮਗਾ ਵਰਦੂਨ ਕੀ ਦੀ ਚੇ ਯਾ ਦਦੀ ਨੇ ਲਵਾਸੀ ਦ ਕੰਧ ਕਰੇ ਗਿਦੀ ਚੀ ਯਾ ਦਸ਼ਕੀ ਲਵਾ ਕਰ ਦਬਰੀ ਲਵਾ ਕਰ ਕਮੰਗਰ ਦੀ ਚੀ ਕਦ ਕੰਧ ਹੀ ਨੂ ਦੀ ਕਦ ਚਨ ਹੀ ਨੂ ਦੀ ਕਦ ਫਕੀਰ ਬਾਦ ਦੀ ਕਦ ਸਰ ਕੀ ਲਵਾ ਕਰ ਦੀ ਕਦ ਦੀ ਨੀ ਲਵਾ ਚੀ ਜ਼ਹਬਰ ਕੋ ਮਚੀ ਦ ਅੰਬੀਰੀ ਕੇ ਲੀ ਦੀ ਯਾ ਦ ਦਿਨ ਲਵਾ ਸਕਤੀ ਨਸਰ ਦੀ ਦੀ ਦ ਟੂ ਡੇ ਰਜਾ ਤਾ ਮਨਨ ਸੀ ਚਿਤਾ ਸੁਮ ਕੋ ਪ੍ਰੋਗਰਾਮ ਨਾ ਹੋ ਰੇ ਸੀ ਜ਼ਮਿਚ ਪ੍ਰੋਗਰਾਮ ਨਾ ਖੁਸ਼ ਹੋਏ ਸੇ ਖਪ ਮੀ ਨਸਰ ਹਾ ਸੋ ਬੰਡਨ ਬੰਡਨ ਆ ਥੈਂਕਸ ਯੋ ਜਹਾਨ ਮਨਨ ਸੀ ਖਬਰ ਤੇਰੇ ਬਗੀ ਸੀ ਗਪ ਸ਼ਬ ਲਗੀ ਸੀ ਟੁਕ ਟਕਾਲੇ ਬਗੀ ਸੀ ਹੋ ਤੇ ਦਿਨ ਲੋ ਆ ਸੀ ਖਬਰ ਤੇਰੇ ਬਹੁਤ ਕੋ ਸੀ ਗਪ ਸ਼ਬ ਲਗੋ ਸੀ ਹੋ ਦੇ ਇਖਲਾਕ ਦੇ ਰਿਕੇ ਦੇ ਨਾ ਖਤ ਸੀ ਕਿ ਤਸਮ ਸਰਾ ਸੱਚ ਪਾ ਸ਼ੇਅਰ ਕੋ ਲੋੜੇ ਜੀ ਨੇ ਬਿਲਕੁਲ ਸ਼ੇਅਰ ਕੋ ਵਾਲੇ ਸ਼ੇ ਪੋ ਸਬਾ ਨੇ ਜੀ ਸੀ ਪਨ ਸੋ 363 511 428 ਮੇ ਬਿਲਕੁਲ ਕਾਲ ਕੋ ਵਾਲੇ ਸ਼ੇ ਔਰ ਮੋ ਸਰਾ ਚਿਕ ਮਦ ਸ਼ੇਅਰ ਕੋ ਵਾਲੇ ਸ਼ੇ ਹਾਂ ਦਿਨ ਲੋ ਆ ਸੀ ਕਿ ਸੋ ਗੂੜੀ ਜੀ ਨਾ ਨਜ਼ਮਾਨ ਵੇਚ ਕੇ ਮਤ ਉਮੇਸ਼ ਚਿਕੇ ਮਦੁ ਕਨਾ ਅਗਾ ਇਸ ਮਿਸ ਕਵਲ ਗੁੜੂ ਸੇ ਬਿਲਕੁਲ ਇਸ ਮਿਸ ਮਕ ਵਾਲੇ ਸ਼ੇ ਇਸ ਮਿਸ ਬਰਜੀਤਾ ਸੂਲੀ ਕੇ ਆ ਰਹੀ ਚੀਜ਼ ਸਪੇਸ ਮਨਾ ਨਮਾ ਦੇਖ ਪਲ ਸੂਈ ਨਮਾ ਮੈਂ ਬਿਰੂ ਵਾਲੇ ਸ਼ੇ ਪੁੱਛੇ ਸੀ ਤੇਰੇ ਸੇ ਬਾਂਧ ਖਲ ਚੀਨਾ ਨਸਰ ਬਾਬਾ ਮਿਲਾਉ ਸ਼ੋ ਮਨੋ ਬਦਲ ਦੇ ਕੇ ਰਖ ਲਓ ਕਨੇ ਸਿਮ ਨੇ ਵਿੱਚ ਨਜ਼ਮਾਨ ਬਈ ਮੈਂ ਜੀ ਜੀ ਕੁਰਬਾਨ ਸੀ ਮੈਂ ਨਾ ਸੀ ਚਿਮ ਦੇ ਕਨੇ ਬਲੂਚਿਸਤਾਨ ਨਾ ਰੋਵਲੇ ਸੀ ਔਰ ਰਿਜੂ ਹੋ ਰਮ ਸੀ ਤਾਂ ਸੋ ਨੰਬਰ ਦੁੰਬ 30 ਸੀ ਵਾਓ ਗਨੇ ਸੀ ਨਜ਼ਮਾਨ ਮੈਂ ਬਿਲਕੁਲ ਚਿਮ ਦੇ ਕਨੇ ਨੰਬਰ ਜ਼ਨ ਨੋਟ ਕੋ ਵਾਲੇ ਹਮ ਨਸ਼ਮਾ ਮੋਲ ਫੁੱਲ ਬਿਟ ਚੈਨਲ ਨੰਬਰ ਵਰਕ ਮੈਂ ਦਾਵਾਲੇ ਸੀ ਦਿਮਿਸ਼ ਫਿਰ ਚੈਨਲ ਮਾ ਨੰਬਰ ਵਾਲੇ ਸੀ ਪਤੀ ਮੰਦੀ ਬਿਆਰ ਅਪਤਾ ਕਵਸ਼ਾ ਵੇਟਿਕ ਦਸੀ ਰਸਨ ਮਾਉਲੀ ਕਮਾ ਵਰ ਸਰਵਲੀ ਕੇ ਕਨੇ ਸੀ ਰੇਡੂ ਟਾਂਕ ਵਰ ਸਰਵਲੀ ਕੇ ਵੇਸ਼ਾ ਸ਼ਾਸ਼ਾ ਬਈ ਪ੍ਰੋਗਰਾਮ ਨੋ ਡੇਰ ਵਕਤੀ ਨਾ ਆਵਰ ਮਜੀ ਡੇ ਟਾਈਮ ਨਾ ਆਵਰ ਮਜੀ ਡੇਰ ਸੇ ਤੋ ਮਜ਼ਾ ਹਰ ਕੋ ਵੀਡੀਓ ਫੋਨ ਹਮ ਰਕੇ ਵਿੱਚ ਉਹ ਬਾਹਰ ਹਰ ਕਲੇ ਕਲੇ ਜਿਕਮ ਦੇ ਕੇ ਦਿਮਨ ਮਾ ਪਕੀ ਹੋਲ ਜੀ ਦੀ ਮੁਸ਼ਕਿਲ ਨਾ ਮਾ ਸ਼ੋਹਲ ਜੀ ਸੋ ਬਾਹਰ ਹਰ ਮਾਜ਼ਰਤ ਕਵਨ ਦਾ ਹਾਂ ਬਾਬਾ ਨਾ ਸੀ ਨਮਖਰ ਨੇ ਮੇਰੇ ਸ਼ੇਖ ਦੁ ਕਨੇ ਸੀ ਸੋ ਬਾਹਰ ਹਰ ਜੀ ਦਿਕੇ ਮੇ ਦਿਕੇ ਲਈ ਹਾਂ ਦਿਕੇ ਮੇ ਲਕੇ ਹਮ ਦੋ ਜੀ ਨੂੰ ਬਿਲਕੁਲ ਅਮਰ ਮੇ ਵਰਕੜੀ ਦੇ ਹਾਂ ਚਿਕਮ ਦਿਮਿਸ਼ਮ ਦ ਪਿਟੀਸਲ ਮਾ ਨੰਬਰ ਦਾ ਮੈਂ ਵਰਕੜੀ ਦੇ ਸੀ ਅਜੀ ਸਾਹਿਬ ਕਦਿਮਿਸ਼ਾ ਆਵਾਜ਼ ਸਿਗਨਲ ਤਾਵਰੇ ਸੀ ਇਹਨੂੰ ਬਿਲਕੁਲ ਕਾਲ ਕੇ ਵਾਲੇ ਸੀ ਪੋ ਸਿਫਰ 963 5511 428 ਬਾਂਧੇ ਸੀ ਦੇਖੇ ਸ਼ਾਨੀ ਕੇ ਦੇਖੇ ਦਿਮਿਸ਼ਾ ਵਰਦੂਨ ਕਿ ਆਹ ਕਾਲ ਕੇ ਵਾਲੇ ਸੀ ਆਹ ਇਸ ਮਿਸ ਕੇ ਵਾਲੇ ਸੀ ਅਫਕੋਰਸ ਅਸਾਂ ਪ੍ਰੋਗਰਾਮ ਤਰਤਲੇ ਸੀ ਪ੍ਰੋਗਰਾਮ ਹਿਸਾ ਗਰਜ਼ੀ ਤਲੇ ਸ਼ਬਦ ਦਿਨ ਲਵਾ ਜੀ ਟਾਂਗ ਦਿਮਿਸ਼ਾ ਮਾ ਵਰਦੂਨ ਕਿ ਦੀ ਆਹ ਆਲਰੇਡੀ ਪ੍ਰੋਗਰਾਮ ਅਵਰੇ ਸੀ ਪ੍ਰੋਗਰਾਮ ਤਰ ਅਸੀਂ ਹਮ ਸੀ ਪ੍ਰੋਗਰਾਮ ਵਿੱਚ ਸ਼ਿਰਕਤ ਹਮ ਕੇ ਸਪੈਸ਼ਲ ਜਮਾ ਖੁਆਇਨ ਦੀ ਚੁਕੀ ਮੀ ਦੀ ਅਗਰ ਇਜਾ ਚੁਕੀ ਮੀ ਕਿ ਜਮਾ ਪ੍ਰੋਗਰਾਮ ਦੀ ਇੰਤਜ਼ਾਰ ਕੇ ਵਿੱਚ ਪ੍ਰੋਗਰਾਮ ਅਵਰੇ ਖਾਸ ਸੀ ਖੁਦ ਕਰੇ ਕੋਲੇ ਸਰ ਜੀ ਨਨ ਚਿਕਮਾ ਜਮਾ ਚਿਕਮ ਦੀ ਮੁਲਾਕਾਤ ਦੀ ਸੀ ਅਗਰ ਬਸ ਅਚਾਨਕ ਹੋ ਸ਼ੋ ਹਾਂ ਅਸੀਂ ਕਿ ਚਾਸੋ ਜਮਾ ਤਾਸੋ ਮੁਲਾਕਾਤ ਜਿਗਮ ਨੇ ਕਿਨਾਂ ਮੰਗਲ ਪੁਸ਼ਪੀ ਬਾਨੇ ਕੀ ਸ਼ਿਖਾ ਉਹ ਕਰ ਕੋਲ ਦਰ ਗਿਦੇ ਸੀ ਜਮਾ ਮੁਲਾਕਾਤ ਜਿਗਮ ਨੇ ਕਿਨਾਂ ਮੰਗਲ ਪੁਸ਼ਪੀ ਦੇ 11 ਨੰਬਰ ਰਸ ਗੁਸ਼ੀ ਖਾਤ ਸੀ ਜਿ ਕਿ ਜੀ ਉਹ ਚ ਬੇਦਰ ਤੋ ਸ਼ੇ ਮਸੀ ਦੇ ਚ ਅਸੀਂ ਚ ਦਿਸਰ ਕਿ ਤੋ ਰਵਲ ਹੈ ਇਹ ਤਮਾਸ਼ੇ ਤੇ ਹੋਸ ਰਾਸ਼ਾ ਜਿ ਦਿਸਰ ਕਿ ਤੋ ਰਵਲ ਹੈ ਤਮਾਸ਼ੇ ਤੇ ਹੋਸ ਰਾਸ਼ਾ ਹੈ ਤਮਾਸ਼ੇ ਦੀ ਛੋੜਵਲ ਹੈ ਤਮਾਸ਼ੇ ਤੇ ਹੋਸ ਰਾਸ਼ਾ ਦਿਸਤਰ ਕੇ ਤੂ ਰਵਲੇ ਤਮਾਸ਼ੇ ਤੇ ਹੋਸ ਰਾਸ਼ੇ ਤਮਾਸ਼ੇ ਦੀ ਜੋੜਵਲੇ ਤਮਾਸ਼ੇ ਤੇ ਹੋਸ ਰਾਸ਼ਾ ਬਾਸਤਾਦ ਦੂਰ ਉਸ ਖੰਦਾਵਾ ਜ਼ਬਟੂਲ ਮਰੂਸ ਜਾੜਮ ਐਸਾ ਤਾਂ ਦੂਰ ਉਸ ਖੰਦਾਵਾ ਜ਼ਬਟੂਲ ਮਰੂਸ ਜਾੜਮ ਗਮ ਦੀ ਜੋੜ ਕੋ ਰਾਤਵਲੇ ਤਮਾਸ਼ੇ ਤੇ ਹੋਸ ਰਾਸ਼ਾ ਸਤ ਦੂਰ ਉਸ ਖੰਦਾਵਾ ਜ਼ਬਟੂਲ ਮਰੂਸ ਜਾੜਮ ਐ ਗਮ ਦੀ ਜੋੜ ਕੋ ਰਾਤਵਲੇ ਤਮਾਸ਼ੇ ਤੇ ਹੋਸ ਰਾਸ਼ਾ ਆਓ ਚੀ ਦੇ ਜ਼ਹਾਂ ਸਿਰ ਸਵਾਕਰਮ ਤੋਂ ਬਸੂ ਇਲਜ਼ਾਮ ਨਾ ਬਚੇ ਜੇ ਦੇ ਜ਼ਹਾਂ ਸਿਰ ਸਵਾਕਰਮ ਤੋਂ ਬਸੂ ਇਲਜ਼ਾਮ ਨਾ ਬਚੇ ਰਸਵਾਏ ਨਹੀਂ ਯਾਰੇ ਤਲੇ ਤਮਸ਼ੇ ਤੇ ਹੋਸ ਰਾਸ਼ਾ ਜੇ ਦੇ ਜ਼ਹਾਂ ਸਿਰ ਸਵਾਕਰਮ ਤੋਂ ਬਸੂ ਇਲਜ਼ਾਮ ਨਾ ਬਚੇ ਰਸਵਾਏ ਦੇ ਜੋੜਾ ਵਾਲੇ ਤਮਸ਼ੇ ਤੇ ਹੋਸ ਰਾਸ਼ਾ ਔ ਸਰਬ ਬਰ ਸ੍ਰੀ ਗਿਰਵਾਨਮ ਤਮਸ਼ੇ ਦੀ ਦੁਨੀਆ ਖੜੋ ਸਰਬ ਬਰ ਸ੍ਰੀ ਗ੍ਰਿਵਾਨਿਯਮ ਤਮਸ਼ਤ ਦੀ ਦੁਨੀਆ ਕ੍ਰਮ ਪਨਾਜ਼ਾ ਸਖੰ ਦੇ ਦਲੇ ਹੈ ਤਮਸ਼ਤ ਹੋਸ ਰਾਸ਼ਾ ਸਰਬ ਬਰ ਸ੍ਰੀ ਗ੍ਰਿਵਾਨਿਯਮ ਤਮਸ਼ਤ ਦੀ ਦੁਨੀਆ ਕ੍ਰਮ ਪਨਾਜ਼ਾ ਸਖੰ ਦੇ ਦਲੇ ਹੈ ਤਮਸ਼ਤ ਹੋਸ ਰਾਸ਼ਾ ਅਵਸਥਾ ਵੀ ਖਲੋਕ ਦਿਸਤਾਂ ਦੇ ਲਾਸਨਨ ਵਲਾਰ ਦੇ ਦਰਦ ਪਾਸ ਐਸਾ ਵੀ ਖਲੋਕ ਦਿਸਤਾਂ ਦੇ ਲਾਸਨਨ ਵਲਾਰ ਦੇ ਦਰਦ ਪਾਸ ਅਸ਼ਨਾੜੀ ਖਪੋਏ ਦਲੇ ਤਮਾਸ਼ੇ ਤੇ ਹੋਸ ਰਾਸ਼ ਐਸਤਾ ਬਿਖਲੋਲ ਦਿਸਤਾਂ ਦੇ ਲਾਸਾਂ ਨਨ ਵਲਾਰ ਦਾ ਦਰਦ ਪਾਸ ਅਸ਼ਨਾ ਅੜੇ ਖਪੁ ਹੈ ਦਲੇ ਐ ਤਮਾਸ਼ੇ ਤੇ ਹੋਸ ਰਾਸ਼ਾ ਆਓ ਚੀ ਦਿਸਤਰ ਕੇ ਤੁਰ ਹੋਲੇ ਤਮਾਸ਼ੇ ਤੇ ਹੋਸ ਰਾਸ਼ਾ
ਇਹ ਤਮਾਸ਼ਾ